ਮੈਂ ਕੁਰਾਨਕੀ ਖਲੇ ਫਾਨ ਬਾਵਾਲਵੀ ਫੋਤਕੇ ਫਾਹੇ ਇਫੋਤੁਂ ਇੰਜ਼ਾਰ ਕੁਰੇਵਮਾ ਖਲੇ ਫਾਨ ਗ ਹਿੱਪੁਲਗਾ ਇਵਿਸ ਦਤਕਮਿੰ ਓਤਨੁ ਦਿਵਾਸ਼ੇ ਅਦਿ ਏਈ ਮੂਮਿਨੁਨੰ ਹੁਰੀ ਹੰਦਾਂ ਕੁਦਿਨਮਕੇ।